0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर पर वो साडे नाल शुगर दे मरीजां दी जो प्रॉब्लम्स आउंदियां ने उसके बारे च गल कर रहे हैं। तो डॉक्टर साहब जिहड़े शुगर दे मरीज ने उन्होंने इलाज के बारे जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उन्हां नूं तां डाइट एक्सरसाइज काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है जे वो ये सब स्टेप्स फॉलो करके वजन काफ़ी घटा लैन तां कई वारी डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है और जिहड़ी अजकल दी नवी दवाइयां है वो बहुत ही सेफ हैं, उन्हां नाल शुगर ज़्यादा घटन दा खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवी दवाइयां विच काफ़ी घट है। कुछ लोगों नूं खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है और वो डर है जिहड़ा खास तौर पर टीकियां दा है, तो उसके बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 पहला टीका जिहड़ा है वो लग्या सीगा और उस तो पहला डायबिटीज़ वाले मरीज़ों की लाइफ जिहड़ी है वो घट तो घट 20-30 साल घट हो जाती सी क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन विच इंसुलिन दी जिहड़ी साइंस है रिसर्च है उस विच बहुत ही तब्दीलियां आईयां हन और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ए पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक ऐप खोल दें इत्थे एक बहुत ही बरीक चीज सुई आती है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। ये कोई भी इंसान चाहे वह 10 साल का बच्चा है या 70 साल का बुजुर्ग है वह आपे ही कर लगा सकता है और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां, जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मन्या जांदा है
0: जी। तो डॉक्टर साहब ने बहुत बखूबी दस्या है कि इंसुलिन दे जो टीके ने उन्हां नू एक 10 साल के बच्चे तो लैके एक 70 साल का बुजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर विच अलग बनाना पेगा। हुण डायबिटीज़ डाइट करके कोई टर्म नहीं होंगी, जिहड़ी टर्म असी यूज करते हैं वह है मेडिकल न्यूट्रिशन थेरेपी कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान और जो खुराक इंसान लए उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ। ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
0: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ ਵਰਲਡ ਹੈਲਥ ਆਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਆਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਹੋਰ ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
0: ਕਿ ਦੁਬਾਰਾ ਹੋ ਜਵੇ
2: ਸੈਮਸੌਂਗ।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर पर वह साडे नाल शुगर दे मरीजां दी जो प्रॉब्लम्स आउंदियां ने उस दे बारे च गल कर रहे हैं। तो डॉक्टर साहब जिहड़े शुगर दे मरीज ने उहनां दे इलाज दे बारे च जरूर दसो जी।
1: इम्तियाज़ जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उहनां नूं तां डाइट, एक्सरसाइज, काउंसलिंग वगैरह नाल ही उहनां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे वह ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ की उन्हां दी लोड़ पैंदी है, और जिहड़ी अजकल दी नवी दवाइयां है वह बहुत ही सेफ हैं, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानूं प्रॉब्लम आ जाएगी, वह खतरा नवी दवाइयां विच काफ़ी घट है। कुछ लोगों खास करके जिन्हों टाइप 1 डायबिटीज़ है या जिन्हों टाइप 2 डायबिटीज़ बहुत लंबे चिरा तो है, उन्होंने इंसुलिन दे टीकियां दी भी लोड़ पैंदी है, और इंसुलिन दे टीके वो आप डेली घर ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जो खास तौर पर टीकों का है, तो वो बारे में जरूर दसो जी।
1: हाँ इम्तियाज़ जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशेंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशेंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनूं कि ये बॉडी का अपना एक नैचुरल प्रोसैस है जिन्हों असी रिप्लेस कर रहे हैं। जे असी देखिए तो 100 साल पहले 1921 विच इंसुलिन दा इजाद होया सी। 1921 विच पहला टीका जिहड़ा है वह लग्या सीगा, और उस तो पहला डायबिटीज़ वाले मरीजा की लाइफ जिहड़ी है वह घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशन असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन विच इंसुलिन दी जिहड़ी साइंस है, रिसर्च है, उस विच बहुत ही तब्दीलियां आई हैं, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ये पेन है, इस दे विच इंसुलिन हुंदी है, पिछे एक डायलर हुंदा है। सो ये जेड़े नंबर है कोई भी आराम नाल उन्नू डायल करके लगा सकता है
0: जी।
1: जदों एक कैप खोलदे हां इत्थे एक बहुत ही बरीक जी सुई आंदी है जिसका किसी नूं पता भी नहीं चलता है, वो बिल्कुल बाल दे जेड़ी साइज दी सुई है जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्होंने एक 10 साल के बच्चे तो लैके एक 70 साल का बजुर्ग भी बहुत आसानी के नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते, तो जो इस पर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर में अलग बनाना पड़ेगा। हुण डायबिटीज़ डाइट करके कोई टर्म नहीं होंगी, जिहड़ी टर्म असी यूज़ करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान, और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: महिलाएं और मधुमेह, ये एक बहुत ही इम्पॉर्टेंट टॉपिक है और इसमें सबसे इम्पॉर्टेंट है गर्भावस्था मधुमेह। गर्भावस्था मधुमेह क्या होता है? जब कोई महिला गर्भ धारण करती है और उसमें शुगर की मात्रा बढ़ जाती है तो उसको गर्भावस्था मधुमेह कहते हैं। शुगर की मात्रा क्यों बढ़ जाती है गर्भधारण के बाद? गर्भधारण के बाद गर्भावस्था को मेंटेन करने के लिए, बच्चे को बनाने के लिए, भ्रूण को और परिपक्व करने के लिए कई तरह का हार्मोन स्त्री के शरीर में निकलता है और ये सारे हार्मोन जो होते हैं वो इंसुलिन रेजिस्टेंस के रूप में काम करते हैं, जिसके कारण उस स्त्री को गर्भधारण के गर्भावस्था के दौरान ज़्यादा इंसुलिन निकालना पड़ता है उस शुगर को कंट्रोल करने के लिए। कई बार ये ज़्यादा इंसुलिन निकालने के बाद भी शुगर कंट्रोल नहीं हो पाता है और इसको गर्भावस्था मधुमेह कहते हैं।
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
1: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
1: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁੱਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ उस करके होंगी है कि इंसुलिन सिक्रीशन जिहड़ी है वह घट गई है और इसका इलाज सिर्फ और सिर्फ इंसुलिन दे टीकियां नाल ही हो सकता है। टाइप 2 डायबिटीज़ विच कई बार गोलियां कम कर जांदियां, अक्सर दवाइयां कम कर जांदियां है, कुछ स्टेज ते इंसुलिन लानी पैंदी है, बट टाइप 1 डायबिटीज़ विच इंसुलिन ही उसका इलाज है
1: जी। तो डॉक्टर साहब नाल दी नाल साडे जिहड़े इस वक्त दर्शक जुड़े हुए हैं उन्हां नूं ये भी जरूर दसना जी कि डायबिटीज़ के लक्षण की ने।
2: डायबिटीज़ नूं असी एक साइलेंट बीमारी मनते हाँ क्योंकि उसके लक्षण काफ़ी लेट स्टेज पर आते हैं। जिहड़े आम लोगों पता है लोगों कि उसके लक्षण होंदे है पेशाब ज़्यादा आना, प्यास ज़्यादा लगना, या वजन किसी का बहुत तेजी नाल घट रहा है, या थकावट है, कमजोरी है, ये लक्षण काफ़ी हाई ब्लड शुगर लेवल पर आते हैं जिहड़ी कि रूटीन ब्लड शुगर लेवल है उससे नहीं आते। इसलिए क्योंकि ये बीमारी साइलेंट है, इंपॉर्टेंट ये है कि इसका जड़ा टेस्ट है शुगर का, ये जिन्होंने रिस्क हैगा डायबिटीज़ का उन्होंने घट उम्र तो ही ये टेस्टिंग हर साल शुरू कर देनी चाहिए है, लक्षणों की वेट नहीं करनी।
1: तो डॉक्टर साहब ये भी जानना चाहेंगे कि ये जे केड़े लोग ने जिन्होंने इसका रिस्क होंगे जी।
2: कुछ लोगों डायबिटीज़ होने का खतरा ज़्यादा है, ये लोग होंगे जिन्हों का शुरू तो वजन ज़्यादा होवे या हुन एकदम वजन वध्या होए, या किसी के घर विच ऑलरेडी पेरेंट्स नू डायबिटीज़ की बीमारी है या भैन भरा नू डायबिटीज़ की बीमारी है उन्होंने खतरा ज़्यादा होंदा है, या फिर किसी महिला नू गर्भ के दौरान डायबिटीज़ हो गई जिन्हों असी जेस्टेशनल डायबिटीज़ कहते हैं वो भी खतरे च होंदे हैं। सो ये वाले रिस्क फैक्टर्स जिन्हों है उन्होंने खास करके टेस्टिंग जड़ी है घट उम्र तो शुरू कर देनी चाहिए।
1: तो प्यारे दर्शकों असी अज हेल्दी लाइफ दे विच डॉक्टर गगन प्रिया दे नाल गलबात कर रहे हैं ते होर भी जो खास जानकारी है वो तुहाडे नाल सांझी जरूर करांगे, पर उस तो पहला लैने एक छोटा जिहा ब्रेक।
3: हरेक इंसान दे अंदर कोई ना कोई कलाकार लुकिया बैठा है। सत श्री अकाल, मैं हां फिल्म निर्देशक जतेंद्र सिंह जीतू। लैके आ रहे हैं तो एक नवेकला प्रोग्राम जिसका नाम है लाइट कैमरा एंड चक दे।

0: ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਬਹੁਤ ਸਾਲਾਂ ਤੋਂ, ਵਰਲਡ ਹੈਲਥ ਆਰਗੇਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर पर वह साडे नाल शुगर दे मरीजां दी जो प्रॉब्लम्स आउंदियां ने उस दे बारे च गल कर रहे हैं। तो डॉक्टर साहब जिहड़े शुगर दे मरीज ने उहनां दे इलाज दे बारे च जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उहनां नूं तां डाइट, एक्सरसाइज, काउंसलिंग वगैरह नाल ही उहनां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे वह ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ की उन्हां दी लोड़ पैंदी है, और जिहड़ी अजकल दी नवीं दवाइयां है वो बहुत ही सेफ हैं, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवीं दवाइयां विच काफ़ी घट है। कुछ लोगों खास करके जिन्हों टाइप 1 डायबिटीज़ है या जिन्हों टाइप 2 डायबिटीज़ बहुत लंबे चिरा तो है, उन्होंने इंसुलिन दे टीकियां दी भी लोड़ पैंदी है, और इंसुलिन दे टीके वो आप डेली घर ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जो खास तौर पर टीकों का, तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसैस है जिन्हों असी रिप्लेस कर रहे हैं। जे असी देखिए तो 100 साल पहले 1921 विच इंसुलिन दा इजाद होया सी। 1921 विच पहला टीका जिहड़ा है वो लग्या सीगा, और उस तो पहला डायबिटीज़ वाले मरीज़ां दी लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आई हैं, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ये पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक ऐप खोलदे हां इत्थे एक बहुत ही बरीक चीज सुई आंदी है जिसका किसी नूं पता भी नहीं चलता है, वो बिल्कुल बाल दे जड़ी साइज दी सुई है
0: जी।
1: जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्हां नू एक 10 साल के बच्चे तो लैके एक 70 साल का बजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते, तो जो इस दे उपर कंट्रोल कर सके।
1: ये अक्सर सवाल सानू आंदा है कि डायबिटीज़ के मरीज़ का खाना घर विच अलग बनाना पएगा। हुण डायबिटीज़ डाइट करके कोई टर्म नहीं हुंदी, जिहड़ी टर्म असी यूज़ करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान, और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ, ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਆਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ, ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ, ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ता 100 साल पहले 1921 इंसुलिनजा इजाद होया सी। 1921 पहला टीका जेड़ा है वो लग्या सिगा, और उस तो पहला डायबिटीज़ वाले मरीज़ा दी लाइफ जेड़ी है वो घट तो घट 20-30 साल घट हो जाती सी, क्योंकि उन्हों का कोई इलाज सिगा ही नहीं।
1: जी
0: इंसुलिन दे बाद इनू एक चमत्कार मनिया गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हों का खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुण जिहड़े लंबे लंबे सुइयां दा ए टीकियां दा डर नहीं हुंदा।
1: जी
0: इनफैक्ट इंसुलिन देखिए ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ,
1: ਜੀ
0: ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ,
1: ਜੀ
0: ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ।
1: ਜੀ
0: ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਿਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ, ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਂਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ, ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ तो डॉक्टर साहब बहुत ही अच्छी इन्फॉर्मेशन तुसी दिती है, तो खास तौर पर जिहड़े साडे दर्शक ने उन्होंने भी ये बारे में बहुत बेहतरीन जानकारी मिली।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असीं डॉक्टर गगनप्रिया जी दे नाल गलबात कर रहे हैं, खास तौर पर वह साडे नाल शुगर के मरीजों की जो प्रॉब्लम्स आउंदियां ने उसके बारे में गल कर रहे हैं। तो डॉक्टर साहब, जिहड़े शुगर के मरीज ने उन्हां दे इलाज के बारे में जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं, उन्हां नूं तां डाइट, एक्सरसाइज, काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे वह ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है, और जिहड़ी अजकल दी नवीं दवाइयां है वह बहुत ही सेफ है, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वह खतरा नवी दवाइयां विच काफ़ी घट है। कुछ लोगों खास करके जिन्हों टाइप 1 डायबिटीज़ है या जिन्हों टाइप 2 डायबिटीज़ बहुत लंबे चिरा तो है, उन्होंने इंसुलिन के टीकों की भी लोड़ पैंदी है, और इंसुलिन के टीके वो आप डेली घर ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वह डर है जो खास तौर पर टीकों का, तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसैस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 पहला टीका जिहड़ा है वो लग्या सीगा, और उस तो पहला डायबिटीज़ वाले मरीज़ों की लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशन असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज, ये पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ये पेन है, इस दे विच इंसुलिन हुंदी है, पिछे एक डायलर हुंदा है। सो ये जिहड़े नंबर है कोई भी आराम नाल उन्नू डायल करके लगा सकता है
0: जी।
1: जदों ये कैप खोलदे आ इत्थे एक बहुत ही बरीक चीज सुई आंदी है जिसका किसी नूं पता भी नहीं चलता है, वो बिल्कुल बाल दे जिहड़ी साइज दी सुई है जिस नाल पेन तां हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानूं लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्होंने एक 10 साल के बच्चे तो लैके एक 70 साल का बुजुर्ग भी बहुत आसानी के नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते, तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर में अलग बनाना पेगा। हुण डायबिटीज़ डाइट करके कोई टर्म नहीं होंगी, जिहड़ी टर्म असी यूज़ करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान, और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਸ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर पर वो साडे नाल शुगर दे मरीजां दी जो प्रॉब्लम्स आउंदियां ने उसके बारे च गल कर रहे हैं। तो डॉक्टर साहब जिहड़े शुगर दे मरीज ने उन्होंने इलाज के बारे जरूर दसो जी।
1: इम्तियाज जी, इलाज विच हुन बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उन्हां नूं तां डाइट एक्सरसाइज काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है जे वो ये सब स्टेप्स फॉलो करके वजन काफ़ी घटा लैन तां कई वारी डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है और जिहड़ी अजकल दी नवीं दवाइयां है वो बहुत ही सेफ हैं, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवीं दवाइयां विच काफ़ी घट है। कुछ लोगों नूं खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है और वो डर है जिहड़ा खास तौर पर टीकियां दा है, तो उसके बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ हुंदी है या डायबिटीज़ इसलिए हुंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 पहला टीका जिहड़ा है वो लग्या सीगा और उस तो पहला डायबिटीज़ वाले मरीज़ों की लाइफ जिहड़ी है वो घट तो घट 20-30 साल घट हो जाती सी क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मनिया गया सी ट्रीटमेंट दे पॉइंट ऑफ व्यू नाल और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन और हुन जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुन सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुन बहुत सिंपल स्टेप्स हुंदे हैं, ए पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक कैप खोल दें इत्थे एक बहुत ही बरीक चीज सुई आती है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। ये कोई भी इंसान चाहे वह 10 साल का बच्चा है या 70 साल का बुजुर्ग है वह आपे ही कर लगा सकता है और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनिया चाहीदियां, जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्हां नू एक 10 साल के बच्चे तो लैके एक 70 साल का बुजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर में अलग बनाना पेगा। हुन डायबिटीज़ डाइट करके कोई टर्म नहीं होंगी, जिहड़ी टर्म असी यूज करते हैं वह है मेडिकल न्यूट्रिशन थेरेपी कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान और जो खुराक इंसान लए उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ, ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगनप्रिया जी दे नाल गलबात कर रहे हैं अते खास तौर पर वो साडे नाल शुगर दे मरीजां दी जो प्रॉब्लम्स आउंदियां ने उसके बारे में गल कर रहे हैं। तो डॉक्टर साहब जिहड़े शुगर दे मरीज ने उन्होंने इलाज के बारे जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उन्हां नूं तां डाइट, एक्सरसाइज, काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे वो ये सब स्टेप्स फॉलो करके वजन काफ़ी घटा लैन तां कई वारी डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है, और जिहड़ी अजकल दी नवी दवाइयां है वह बहुत ही सेफ हैं, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वह खतरा नवी दवाइयां विच काफ़ी घट है। कुछ लोगों नूं खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है, और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जो खास तौर पर टीकों का है, तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नू बाहरों देना एक नैचुरल फिजियोलॉजिकल असी कहने हैं इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 पहला टीका जिहड़ा है वो लग्या सीगा, और उस तो पहला डायबिटीज़ वाले मरीज़ां दी लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनूं एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशन असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ए पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक कैप खोलदे आ इत्थे एक बहुत ही बरीक जी सुई आंदी है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मन्या जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्होंने एक 10 साल के बच्चे तो लैके एक 70 साल का बजुर्ग भी बहुत आसानी के नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वो फूड की हैबिट्स की होनी चाहिए ने एक डायबिटिक्स वास्ते, तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर में अलग बनाना पड़ेगा। हुण डायबिटीज़ डाइट करके कोई टर्म नहीं होंगी, जिहड़ी टर्म असी यूज़ करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान, और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर पर वह साडे नाल शुगर दे मरीजां दी जो प्रॉब्लम्स आउंदियां ने उस दे बारे च गल कर रहे हैं। तो डॉक्टर साहब जिहड़े शुगर दे मरीज ने उहनां दे इलाज दे बारे च जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उहनां नूं तां डाइट, एक्सरसाइज, काउंसलिंग वगैरह नाल ही उहनां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे वह ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उहनां दी लोड़ पैंदी है, और जिहड़ी अजकल दी नवीं दवाइयां है वो बहुत ही सेफ हैं, उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवीं दवाइयां विच काफ़ी घट है। कुछ लोगों खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है, और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जो खास तौर पर टीकों का है, तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशेंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशेंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसैस है जिन्हों असी रिप्लेस कर रहे हैं। जे असी देखिए तो 100 साल पहले 1921 विच इंसुलिन दा इजाद होया सी। 1921 विच पहला टीका जिहड़ा है वो लग्या सीगा, और उस तो पहला डायबिटीज़ वाले मरीज़ों की लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आई हैं, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ये पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक ऐप खोलदे हां इत्थे एक बहुत ही बरीक चीज सुई आंदी है जिसका किसी नूं पता भी नहीं चलता है, वो बिल्कुल बाल दे जड़ी साइज दी सुई है
0: जी।
1: जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्हां नू एक 10 साल के बच्चे तो लैके एक 70 साल का बुजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते, तो जो इस दे उपर कंट्रोल कर सके।
1: ये अक्सर सवाल सानू आंदा है कि डायबिटीज़ के मरीज़ का खाना घर विच अलग बनाना पएगा। हुण डायबिटीज़ डाइट करके कोई टर्म नहीं हुंदी, जिहड़ी टर्म असी यूज़ करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं, पेशियां हैं, वह पूरी की जान, और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
0: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
0: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
0: ਜੀ, ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇੱਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ ਉਹ ਵੀ ਖਤਰੇ 'ਚ ਹੁੰਦੇ ਹੈ ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ
0: ਤਾਂ ਪਿਆਰੇ ਦਰਸ਼ਕੋ ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ
1: ਹਾਂ ਇਮਤਿਆਜ਼ ਜੀ ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ ਨੌਜਵਾਨ ਹੈ ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ ਫਾਸਟ ਫੂਡ ਬਹੁਤ ਵੱਧ ਗਿਆ ਹੈ ਸੀਡੈਂਟਰੀ ਲਾਈਫ ਹਰ ਕੰਮ ਵਿੱਚ ਬੈਠੇ ਰਹਿਣਾ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ
0: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ
1: ਇਮਤਿਆਜ਼ ਜੀ ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ ਅਸੀਂ ਲੁਕਾ ਕੇ ਰੱਖਣੀ ਹੈ ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ ਸਲਾਹ ਲੈਣੀ ਚਾਹੀਦੀ ਹੈ ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ ਇਸ ਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ ਇਹਦੇ ਬਾਰੇ ਜ਼ਰੂਰ ਦੱਸੋ ਜੀ
1: ਹਾਂ ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ ਜਦਕਿ ਜੋ ਇੰਪੋਰਟੈਂਟ ਕੀ ਹੈ ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ ਇੱਕ ਪ੍ਰੈਗਨੈਂਟ ਲੇਡੀ ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ ਉਸਦੇ अलावा एक्सरसाइज जिहड़ी है वह भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जिहड़ियां है देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जिहड़े हैं वो बीमारी दे वेस्ट हो जाते हैं। और यही 5-7 साल जिहड़े पहले साल हैं ये बहुत महत्व रखते हैं, क्योंकि जिहड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते, या जिन्हों का कंट्रोल खराब रहा है उन्होंने कॉम्प्लीकेशनस का खतरा एक्चुअली बढ़ जाता है।
0: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने?
1: हाँ ये बहुत ही अहम सवाल है और लोगों को यह बहुत इंपॉर्टेंट है ये गल समझनी।